0: ਹਾਂਜੀ ਇਸ ਸਮੇਂ ਨੇ ਪ੍ਰੋਗਰਾਮ ਈਦ ਜੋ ਰੋਸ਼ਨ ਸੁਬਹ ਜਾਰੀ ਉਸਾਰੀ ਹੈ ਤਾਂ ਜੋ ਅਸਾਂ ਜੋ ਸਾਥ ਰਹਿੰਦੋ ਠੀਕ 11 ਵਜੇ ਤਾਈਂ ਐ ਹਨ ਵਕਤ ਲਾਉਂ ਪਿਆ ਨਿਊਜ਼ ਬ੍ਰੇਕ ਦੀ ਤਰਫ ਐ ਕਮਰਸ਼ਲ ਬ੍ਰੇਕ ਦੀ ਤਰਫ ਵਾਪਸ ਇੰਦਾ ਸੀ ਕਰੇ ਵੀ ਨਾ ਮੰਜੋ
1: ਪਿਆਰਾ ਕਮੇਲ ਤਦੀ ਦਾ ਸੱਜਣ ਪੁਸਾਰਾ ਕਮੇਲ ਤਦੀ
2: ਜਰਾ ਦਿਲ ਕੀ ਜਲਾਓ ਕਿ

0: ਸਿੰਧ ਧਰਤੀ ਜਾ ਮਤਵਾਲਾ ਅਸੀਂ ਆਇਓ ਆਵਾਜ਼
1: ਤੇ ਸਵੇਰ 11 ਵਜੇ ਖਾਂ ਸ਼ਾਮ 4 ਵਜੇ ਤਾਈਂ ਖਾਸ ਇਹਤਿਆਤੀ ਤਦਬੀਰੂੰ ਅਖਤਿਆਰ ਕਨ ਗੈਰ ਜ਼ਰੂਰੀ ਤੌਰ ਤੇ ਬਾਹਰ ਨਾ ਵਣੋ ਹਲਕਾ ਕਪੜਾ ਪਾਇਓ ਮੱਥੋ ਢਕੇ ਰੱਖੋ ਐ ਉਨ ਦੌਰਾਨ ਸ਼ਦੀਦ ਜਿਸਮਾਨੀ ਕਮ ਖਾਂ ਪਾਸੋ ਕਰਿਓ ਬਾਰਨ ਬਜ਼ੁਰਗਨ ਐ ਬਿਮਾਰ ਮਾਣਨ ਜੋ ਖਾਸ ਖਿਆਲ

0: ਹੋਰ ਜੀ ਬਿਲਕੁਲ ਮੇਰੇ ਦੋਸਤੋ, ਮੇਰੇ ਲੱਸੀ ਤੇ ਮੱਖਣ ਤੇ ਆਮ ਥੀ ਅਚਾਰ ਕਿਤੋਂ ਨਾ ਸਰ, ਕਿੱਥੇ ਹੋ ਸਰ? ਕਾਰ ਨਾ ਮੈਸੇਜ ਨਾ ਮਿਸ ਕਾਲ, ਜ਼ਰਾ ਹੋ ਜਾਏ ਤਿਆਰ ਲਾਈਨ ਪਰ। ਕੌਣ ਮੌਜੂਦ ਹੈ? ਦੇਖਦੇ ਹੈਂ ਕੌਣ ਕਹਾਂ ਸੇ ਹੈ ਹਮਾਰੇ ਸਾਥ। ਸਲਾਮ ਅਲੈਕੁਮ।
1: ਵਾਲੇਕੁਮ ਸਲਾਮ।
0: ਹਾਏ, ਇਹ ਆਵਾਜ਼ ਸਾਡੀ ਬਦਲਦੀ ਲੱਗੇ। ਸਲਾਮਤ ਰੱਖੇ ਵਫਾ ਅਬਦੁਲ ਜਤੋਈ ਅਬਦੁਲ ਵਹੀਦ।
1: ਵਫਾ ਅਬਦੁਲ ਵਹੀਦ ਜਤੋਈ।

0: ਸੁਨਤੀ ਡਿਜ਼ਾਈਨ ਦੀ ਕਰਾਈ ਹੈ।
1: ਮਾਸ਼ਾਅੱਲਾ ਮਾਸ਼ਾਅੱਲਾ ਮਾਸ਼ਾਅੱਲਾ। ਬਲਾਈਓ ਬੱਕਰੋ ਛੋ ਕੋਈ ਬੁਆ?
0: ਸਰ ਬਸ ਬੱਕਰੋ ਇਨ ਦੇ ਕਰੇ ਕੋਈ ਬੁਆ ਛੋ ਤਾਂ ਥੋੜੀ ਉਹਨਾਂ ਦੀ ਪ੍ਰਾਈਸ ਜੇਕਾ ਥੋੜ ਘੱਟ ਹੁੰਦੀ ਆ ਨਾ ਤਾਂ ਜੜੀ
1: ਜਬਰਦਸਤ। ਬੱਕਰੇ ਦੀ ਪ੍ਰਾਈਸ ਵਧੀਕ ਹੁੰਦੀ ਆ ਘੱਟ ਵਾਰੀ ਕਿਉਂ ਹੁੰਦੀ ਆ?
0: ਉਹਨਾਂ
1: ਮੇ ਸੱਤ ਪਤੀ ਹੁੰਦੀ ਆ, ਸੱਤ ਐਸਾ ਹੁੰਦਾ ਬੱਕਰੋ ਅਕੇਲੋ ਹੁੰਦੋ ਆ ਬਾਬੂ। ਹਾਂ ਸੱਤ ਬੱਕਰਾ ਕਰ ਗਣੇ ਜਾ ਥੀ ਵਿਆ 7 ਲੱਖ ਜਾ
0: ਬਾਬੂ
1: ਗਣੇ ਜਾ ਹੁੰਦਾ।
0: ਪੋਏ
1: 7 ਬੱਕਰਾ ਤਾਂ ਮਾਨਾ ਲੱਖ ਰੁਪਏ 7 ਲੱਖ ਥੀ ਆ ਬਾਬੂ, ਸਸਤੋ ਕੀ ਆ ਵਧੀਕ ਮਾਂਗ ਆ। ਬਿਓ ਕਿਹੜਾ ਚਾਚਾ
0: ਪੁੱਛਾ
1: ਨਾ ਕਾਥੇ ਆ ਇਤਰਾ ਦੀਆਂ?
0: ਸ਼ਿਕਾਰਪੁਰ
1: ਮੈਂ ਅਲਾਹ ਕੰਦੋ ਖੁਸ਼ ਹੁੰਦੋ। ਬਿਓ ਕੋ ਦੋਸਤਨ ਕੇ ਕੋ ਮੁਬਾਰਕ ਜਾਣੀ ਆ ਤਾਂ ਬਿਸਮਿਲ੍ਲਾ ਅਸਾਂ ਹਾਜ਼ਰ ਆਯੂ
0: ਜੀ ਸਰ। ਸਭ ਖਾਂ ਪਹਿਰੀ ਤਵਾ ਤਵਾ ਹੈ ਉਹਨ ਖਾਂ ਪੋ ਪੇੜ ਸੁਦੋ।
1: ਹਾਂ
0: ਆ ਜੇ ਕਾ ਸੋਲੀ ਦਾ ਮੁਗਲ ਇਮਰਾਨ ਅਲੀ ਮੁਗਲ ਅਲੀ ਦੀ ਮਲਾ।
1: ਹਾਂ
0: ਜੇ ਕਾ ਸੋ ਆ ਕੁਝ ਨਹੀਂ ਮੰਗਰੇ ਹੋਏ ਜੇ ਕੋ ਰਿਆ ਜੀ ਸਰ ਬਾਕੀ ਦੇ ਕੇ ਬੁਧੀ ਰਿਆ ਮੈਂ ਸਤਨ ਕੇ ਮੇਰੇ ਤਰਫਾਂ।
1: ਚਲੋ ਜੀ ਮਿਹਰਬਾਨ ਨਾਲੋ ਤਾਂ ਨਾ ਬੁਧਾਈ ਸ਼ਿਕਾਰਪੁਰ ਵਾਲਾ
0: ਜੀ ਸਰ। ਫਾਰੂਕ
1: ਫਾਰੂਕ ਮਾਇਕ ਕੋ ਸੱਚ ਪੁੱਛੇ ਸੋਚਾਂ ਬੋ ਨਾਲੋ ਜੀ ਸਾਰੇ ਮਤਲਬ ਜੇਕੇ ਸੱਚਾ ਮਾਣੂ ਹੁੰਦਾ ਉਹ ਇਮੋਸ਼ਨਲ ਹੁੰਦਾ
2: ਜਜ਼ਬਾਤੀ ਹੁੰਦਾ।
1: 0333-1322-88
2: ਜਵਾਬ ਲਿਖਣ ਜਿਹੜੋ ਹੋਇਓ
1: ਕਿਤਾਬ ਚਪਰਾਈਂਦਾ। ਅਸਲਾਮ ਅਲੈਕੁਮ।
0: ਆਵਾਜ਼
1: ਕੱਟਜੇ ਤੋ ਸਿੰਗਰ ਸਾਹਿਬ। ਹੈਲੋ ਆਵਾਜ਼ ਥੋੜਾ ਬਾਹਰ ਨਿਕਲੀ ਆ ਨਾ ਥੋੜਾ ਗਿੱਟੀ ਮੈਂ। ਹੈਲੋ ਅਬੋ ਆਵਾਜ਼ ਕੱਟਜੋ ਤਾਂ ਅੰਬੀਅਰ ਟਰਾਈ ਕਰੋ। ਸਿੰਗਰ ਛਾ ਨਾਲ ਹੁੰਦਾ ਦਿਲਸ਼ਾਦ ਅਲੀ ਸ਼ਾਇਰ ਸਾਹਿਬ। ਸਿੰਗਰ ਵੀ ਸ਼ਾਇਰ ਵੀ
2: ਨਾ ਮਤਲਬ ਅਲੀ ਸ਼ਾਹ ਨਾਲ ਥੋੜਾ ਸਮਝੋ। ਆਵਾਜ਼ ਸਿੰਘ ਨਾ ਬੋਲੇ
1: ਯਾਰ ਮਾਂ ਚ ਇਹ ਵਾਰੀ ਬਿਓ ਬੋਲਾ ਹੀ ਆਇਆ ਵਾਲਾ ਇਸ਼ਾ। ਸਿੰਗਰ ਵੀ ਸ਼ਾਇਰ ਵੀ
2: ਨਾ ਨਾ ਉਹ ਇਕੜੋ ਖੋੜੇ ਸਿੰਧ ਕੇ
1: ਗੰਜਾ ਵਾਲਾ ਮਾਫੀ ਦੇ। ਅਸਲਾਮ ਅਲੈਕੁਮ।
0: ਹਾਂ ਵਾਲੇਕੁਮ ਸਲਾਮ।
1: ਕਿਹੜ ਦਾ ਗੱਲ ਆਇਓ?
0: ਸਿਧਰਾਏ
1: ਪ੍ਰੋਗਰਾਮ ਮੇ ਸ਼ਾਮਿਲ ਥੀਂਦੋ ਆ ਯਾ ਮੁਖੇ ਦਿਸੀ ਆਯੋ ਆ ਅੱਜ? ਮੈਸੇਜ ਕੰਦੋ ਕਰ ਨਾ ਤੋ ਮੈਸੇਜ ਕਿਹੜੋ ਖਰਚ ਆ ਕਮੈਂਟ ਕੰਦੋ ਕਰ ਫੇਸਬੁਕ ਤੇ
0: ਸ਼ੁਕੁਰ
1: ਅਲਹਮਦੁਲਿਲਾਹ ਮਾਲਿਕ ਜਾ ਲੱਖ ਅਹਿਸਾਨ। ਤਾਂ ਬੁਧਾਇ ਸੰਗਤ ਖੁਸ਼ ਆ? ਤਾਂ ਖੁਸ਼ ਆਯੋ?
0: ਅਲਾਏ
1: ਜੋ ਮਾ ਹਰ ਸਾਲ ਈਂਦੋ ਆਯਾ ਵਾਇਦੋ
2: ਅਲਾਏ
1: ਜੋ ਇਨਸਾਨ ਜੋ ਵਕਤ ਗੁਜ਼ਰਨ ਦਾ ਮਿਜ਼ਾਜ ਮਟਜੀ ਥੋ ਵਾਂਜੇ ਨਾ ਤਾਂ ਹਾਣੇ ਮੁੰਹਿੰਜੇ ਜਣ ਮਿਜ਼ਾਜ ਨਥੋ ਥਏ।
0: ਡੇਲੀ ਪ੍ਰੋਗਰਾਮ ਕਰੇ ਨੀ ਡੇਲੀ
1: ਡੇਲੀ ਕਿਆ?
0: ਹਾਂ
1: ਸਹੀ ਆ ਬਸ ਇਨਸ਼ਾਅੱਲਾ ਅਲਾ ਮਾਲਿਕਾ इो सोचो तो मैं जेल केस जो अकाउंट तो खोलिया वो जेके जेके मना आयन तां जड़ा दोस्त जेतरा प्रोग्राम कंदुम उते मना उनमें तां बैलेंस विझंदा वेंदो। वो इन नंबर ते जेल केस ठहियल थी भला मुझो इन ही नंबर ते हवा जेल केस आए मुझो
2: मुबारक भा प्यारा जी जी जी कलाम हलायूं था बिल्कुल।
1: مبارک وا हेलो
3: तलवार मथा लगल हन नासी बिंदिया के लगन प्यारी
2: चाचो थोड़ो तकड़ो होयो
1: अस्सलाम वालेकुम
0: वालेकुम अस्सलाम रजान बा
1: केर ता गलायो
0: रजान बा सखर का परवेज अली के चढ़ तो गला
1: परवेज अली साहब खैर लगो प्या सखर शहर का
0: फरहान अली
1: फरहान अली फरहान अली फरहान
0: खैर فراز با
1: ہاں فراز فراز احمد فراز
0: جی
1: جی بالکل فراز علی خیر لگو پیا تب ٹھیک ہے
0: الحمد للہ اللہ کی مہربانی رب دا کرونے کر متا مدا با تا جی دم بار جو با شکرا
1: دے دم تاں دی عید مبارک ہو جنبا
0: یہ بار
1: یہ دم دا چھو ایں یہ بدا رگو مگے یہ دا چھو ملائیندا ہوں اساں
0: بس یو ایدہ ملائیں گا سورو سنا سا جے تقریباً جان آئے پہنے لائے وہ جان
1: چلتا ہے بدائے بدائے بدائے
0: حضرت ابراہیم علیہ السلام جو کو پانچ پتر کی قربانی دی ان نے وجہ کو تین جارے سنا سا ایدہ ملائیں
1: گا ماشاءاللہ بالکل صحیح ہے نا تاں تے صحیح بدائے حضرت ابراہیم علیہ السلام جو پیارو پتر ہو حضرت اسماعیل علیہ السلام اللہ سائیں حکم دینو تو پانچ پتر کی قربانی دے مجھے رضا جے لائے کاڈے ہلے وے
0: جی جی باپ
1: خیالن میں گم تھی وے جا ہاں ماشاء اجا بی بی تفصیل بدائندم ان شاء اللہ تعالیٰ سجو پروگرام بدھ جا
0: بالکل اساں باجی سدرا دے پروگرام بدنا لیکن اساں دے نکال تن جا سان شامل تھینا
1: باجی چلو سدرا کی چمدا کال وٹھے ہنے روز کال وٹھے کوشش کنداسی گھنے کا گھنی کال وٹھو
0: جی جی کچھ دوست بھی ہیں
1: بسم اللہ چاچا
0: جی پیارو دوست باون نمبر پنجاب کا رشی جیمنڈا بابو انور تولنگیا
1: فراز وڈی مہربانی اساں پروگرام میں شامل تھے لکھ تھوڑا فراز اساں کے صحیح جواب دینو
2: بالکل صحیح
1: ہے یہ جو حضرت ابراہیم علیہ السلام پانجے پیاری شے پانجے پٹ کے اللہ جی راہ میں قربان کرن جو فیصلو کیو
2: فیصلے کے انجام دین کی کوشش کن پیا ویا بھی پانے پٹ کے وٹھی اتنے ونی ان جڈیں لیٹایا حضرت اسماعیل علیہ السلام کی چھری پھیروں تو بکرے جو آواز آیا
1: حضرت ابراہیم علیہ السلام کی خبر نہ پی چاہ کی مل حضرت اسماعیل نکری نہ
2: تو جی مل ان کی فیلنگ اڑی نہ تو کوئی پانچ بچے کے کی تو
1: اکھیوں
2: بند کرے ان چھری پھیری تو بکرے جو آواز آیا ان اکھیوں کھولے ڈٹھوں تو حضرت اسماعیل علیہ السلام تو بیٹھو ہو ان جگہ پہ جو دمبو ہو زبر تھل ہو سو ان
1: حج جا رکان جی رمی ہوں یا سعی ہوں ہانے سامنے پوچھا رمی اور سعی ہوں السلام علیکم الحمد للہ الحمد للہ سر تم بدھا خیر لگو پی اللہ نیٹورک وارا پیسہ تو سجا کھڑی تھا ون پر ڈین کچھ بھی کون تھا ہلو آواز اچے پی تاج آواز سمجھ میں نتو اچے ابو چلو نیکسٹ کالر جو ہوندا یا اچھا بریک جو ہے
2: رضوان ویسے ہی یہ گال ہے لسنر کافی چوندا ہے تے کال اگر تا وٹھن تا آواز صحیح نہ ائی تو چن تھا کال وارو اسپیکر جو کنے پیو لگ رہا ہے کال والی موبائل میں کال والی موبائل میں اسپیکر پیو لگایا جو آواز صحیح اچے چلو ہاں ٹائم تھو اصل اشارو ڈنو ٹائم تھو کمرشل بریک جو جلدی موٹی
1: میں خبر نہ ہوندی الائی سمجھ میں ایندو الائی ایندو
2: ایندو
1: اساں بھی زرے گٹ جینزی ائیں اڑی گال نہ
2: اپ جینزی
1: جین وائے کربلا
2: نہ نہ تا ہاں جین وائے تا
1: جین وائے تا ہے نا
2: بس تا جینزی ایو
1: الفا جین آیا
2: یہ تو کچھ زیادہ ہو گیا